0: ਸਾਂਝ ਪਾਰਾਇਆ ਗੁਰੋਈ ਹੇਂਗਲਾ ਜਿਨਿਸ ਪਤਿ ਕਿਰਿਂ ਅਖਰਿਂ ਕਤੇ ਹੋਪੋਨੇਰਾ ਓਲੋ ਐਮ ਸੇੜਾ ਹੋਚੋਇ ਕਨਾ ਉਨਾ ਰੇਨਾ ਹੋ ਰਾਣ ਇਨ ਕੋਟੇਜ ਆਇਆ
1: ਬੇੜਾ ਏਨਾ ਤਿਹਿੰਦ ਮੈ ਅਪਾਤ ਜਿਦਾ ਐ ਬਿਲੋਮੋ ਕਨਾ ਬਾਂਗ ਦੋ ਜਿਨਿਸ ਕੋ ਕੇ ਬਾਇ ਤੁਮਲ ਦੜੇ ਅਕਵਾ ਬਾਂਗ ਦੋ ਬਾਇ ਅਗੁ ਦੜੇ ਅਕਨ ਹਾਪੇ ਸੇ ਕੁਲਹੀ ਮੁਚੇ ਸੇ ਸੇਨ ਕਤੇ ਇਨ ਕੋਯੋ ਗਿਆ ਹਾਏ ਹਾਏ ਚੇ ਚਿਕਿਓ ਕਨਾ ਬਹੁਤ ਚਪੋ ਕਤੇ ਅਕੇਨਾ ਹਿਜੁ ਕਨਾ ਚੁਰਮਰ ਸੇਨ ਕਤੇ ਇਨ ਕੁਲੀ ਗੋ ਲੇਗੇ ਮੈ ਅਪਾ ਜਿਦਾ ਉਨਕਮ ਨੇ ਲੋ ਕਨਾ ਚੇ ਚਿਕਿਓ ਕਨਾ
2: ਓ ਬੋਇ ਦੜੇ ਲਾ ਮੈ ਆਤ ਬੋਇ ਦੜੇ ਲੈਣਾ ਬੀਰ ਧਾਰੇ ᱡᱚᱨᱚ ᱵᱟᱲᱮ ᱵᱩᱴᱟᱹ ᱨᱮ ᱡᱤᱨᱟᱹ ᱞᱮᱱ ᱛᱟᱦᱮᱱ ᱢᱚᱬᱮ ᱛᱩᱲᱤ ᱦᱚᱲ ᱟᱪᱠᱟ ᱜᱮ ᱫᱟᱹᱲ ᱦᱮᱡ ᱠᱟᱛᱮ ᱡᱚᱛᱚ ᱡᱤᱱᱤᱥ ᱯᱟᱹᱛᱤ ᱠᱚ ᱨᱮᱡ ᱠᱤᱫᱤᱧᱟ ᱟᱨ ᱵᱟᱹᱧ ᱮᱢᱟ ᱠᱚ ᱠᱟᱱ ᱛᱮ ᱱᱚᱜᱼᱚᱭ ᱵᱚᱦᱚ ᱠᱚ ᱫᱟᱞ ᱯᱷᱚᱨᱚ ᱦᱚᱴᱚ ᱟᱠᱟᱫ ᱛᱤᱧᱟ
1: ᱥᱟᱹᱨᱤ ᱜᱮ ᱛᱚ ᱵᱚᱦᱚ ᱠᱚ ᱱᱤᱛ ᱦᱚᱸ ᱢᱟᱭᱟᱢ ᱫᱚ ᱞᱤᱝᱜᱤᱜ ᱠᱟᱱᱟ ᱦᱟᱯᱮ ᱦᱟᱯᱮ ᱟᱱᱪᱟᱨ ᱪᱤᱨᱟᱹ ᱠᱟᱛᱮᱧ ᱛᱚᱞ ᱜᱚᱫ ᱞᱮ ᱛᱟᱢ ᱜᱮ ᱦᱟᱭ ᱪᱟᱸᱫᱚ ᱵᱚᱸᱜᱟ ᱪᱮᱫᱟᱜ ᱱᱩᱱᱟᱹᱜ ᱫᱚᱢ ᱥᱟᱥᱛᱤ ᱦᱮᱡ ᱞᱤᱧᱟ ᱨᱮᱸᱜᱮᱡ ᱮᱱᱟ ᱞᱤᱧ ᱢᱮᱱᱛᱮ ᱵᱟᱧᱪᱟᱣ ᱛᱟᱦᱮᱱ ᱨᱮᱱᱟᱜ ᱦᱚᱠ ᱦᱚᱸ ᱵᱟᱹᱱᱩᱜ ᱛᱟᱹᱞᱤᱧᱟ
2: ᱢᱟᱹᱭ ᱮᱸᱜᱟᱛ ᱵᱤᱴᱤ ᱫᱚ ᱚᱞᱚᱜ ᱵᱟᱹᱜᱤ ᱦᱚᱪᱚᱭ ᱛᱮᱜᱮ ᱦᱩᱭᱩᱜᱼᱟ ᱱᱩᱱᱟᱹᱜ ᱱᱟᱦᱟᱪᱟᱨ ᱥᱟᱥᱮᱛ ᱚᱦᱚᱞᱟᱝ ᱥᱟᱦᱟᱣ ᱫᱟᱲᱮ ᱠᱮᱭᱟ
1: ᱢᱟᱹᱭ ᱟᱯᱟᱛ ᱢᱚᱱᱮ ᱟᱞᱚᱢ ᱨᱟᱹᱯᱩᱫ ᱛᱟᱢᱟ ᱪᱟᱸᱫᱚ ᱵᱚᱸᱜᱟ ᱨᱮ ᱯᱟᱹᱛᱭᱟᱹᱣ ᱫᱚᱦᱚᱭ ᱢᱮ ᱨᱮᱸᱜᱮᱡ ᱛᱮᱞᱟᱝ ᱜᱩᱡᱩᱜᱼᱟ ᱮᱱᱮ ᱨᱮᱦᱚᱸ ᱵᱤᱴᱤ ᱚᱞᱚᱜ ᱥᱮᱬᱟ ᱦᱚᱪᱚᱭᱮ ᱦᱚᱨ ᱠᱷᱚᱱ ᱫᱚ ᱵᱟᱞᱟᱝ ᱥᱟᱦᱟᱜᱼᱟ
3: ᱜᱚᱲᱚᱢ ᱵᱟᱭ ᱥᱮᱛᱟᱜ ᱨᱮᱜᱮ ᱪᱷᱟᱛᱟ ᱦᱮᱨᱢᱮᱫ ᱠᱟᱛᱮᱫ ᱚᱠᱟ ᱛᱮᱫᱚᱢ ᱢᱚᱦᱰᱟᱭᱮᱱᱟ
4: ᱟᱨ ᱟᱞᱚᱢ ᱢᱮᱱᱟᱭᱟ ᱞᱚᱥᱚ ᱜᱚᱲᱚᱢ ᱦᱚᱞᱟ ᱢᱟᱸᱫᱷᱮᱨ ᱠᱷᱚᱱ ᱜᱚᱲᱚᱢ ᱢᱮ ᱵᱩᱰᱷᱤ ᱵᱟᱫ ᱛᱮ ᱡᱚᱠᱚᱢ ᱟᱠᱟᱱᱟ ᱠᱩᱸᱭᱰᱤ ᱥᱩᱱᱩᱢ ᱯᱤᱪᱷᱟᱹ ᱱᱮᱢ ᱜᱷᱩᱴᱩᱧ ᱥᱮᱱᱚᱜ ᱠᱟᱱᱟ ᱟᱫᱚ ᱟᱢ ᱫᱚ ᱚᱠᱟᱛᱮᱢ ᱥᱮᱱ ᱞᱮᱱᱟ ᱞᱚᱥᱚ ᱜᱚᱲᱚᱢ
3: ᱨᱟᱥᱟᱢᱩᱱᱤ ᱴᱷᱮᱱ ᱯᱚᱭᱥᱟ ᱤᱫᱤ ᱦᱚᱴᱚ ᱛᱮᱦᱤᱧ ᱵᱷᱩᱨᱛᱮ ᱜᱩᱨᱟᱹᱭ ᱢᱟᱢᱟ ᱠᱚᱞᱠᱟᱛᱟᱭ ᱥᱮᱱ ᱮᱱᱟ ᱩᱱᱤ ᱜᱮ ᱵᱟᱥᱨᱤᱧ ᱫᱮᱡ ᱦᱚᱴᱚ ᱠᱟᱫᱮᱭᱟ
4: ᱛᱟᱦᱚᱞᱮ ᱞᱚᱥᱚ ᱜᱚᱲᱚᱢ
3: ᱦᱮᱸ
4: ᱨᱚᱥᱚᱢᱩᱱᱤᱭᱟ ᱫᱟᱠᱛᱚᱨᱤ ᱯᱟᱲᱦᱟᱣ ᱫᱚ ᱛᱤᱱ ᱥᱟᱺᱜᱤᱧ
3: ᱜᱩᱨᱟᱹᱭ ᱢᱟᱢᱟᱭ ᱞᱟᱹᱭᱫᱟ ᱱᱮᱥᱜᱮ ᱵᱟᱝᱢᱟ ᱢᱩᱪᱟᱹᱫ ᱥᱮᱨᱢᱟ ᱛᱟᱭ
4: ᱟᱹᱰᱤ ᱨᱟᱹᱥᱠᱟᱹ ᱨᱮᱱᱟᱜ ᱠᱟᱛᱷᱟᱭᱟ ᱞᱚᱥᱚ ᱜᱚᱲᱚᱢ ᱟᱹᱰᱤ ᱨᱟᱹᱥᱠᱟᱹ ᱨᱮᱱᱟᱜ ᱠᱟᱛᱷᱟ ᱟᱵᱚ ᱱᱚᱣᱟ ᱴᱚᱞᱟ ᱯᱟᱲᱟ ᱠᱚᱨᱮ ᱩᱡᱷᱟ ᱵᱮᱜᱚᱨ ᱫᱟᱠᱛᱚᱨ ᱵᱟᱹᱱᱩᱜ ᱠᱚᱣᱟ ᱨᱚᱥᱚᱢᱩᱱᱤ ᱫᱟᱠᱛᱚᱨ ᱞᱮᱱᱠᱷᱟᱱ ᱱᱟᱯᱟᱭᱚᱜ ᱟᱵᱚᱱ ᱟᱵᱚ ᱥᱤᱛᱟᱹ ᱥᱩᱞ ᱟᱛᱳ ᱨᱮᱱᱟᱜ ᱦᱚᱸ ᱧᱩᱛᱩᱢ ᱦᱩᱭᱩᱜᱼᱟ
3: ᱜᱚᱲᱚᱢ ᱵᱟ ᱚᱱᱟ ᱢᱟ ᱦᱮᱸᱜᱮ ᱢᱮᱱᱠᱷᱟᱱ ᱱᱚᱛᱮ ᱟᱵᱚ ᱟᱛᱳ ᱦᱚᱸᱛᱚ ᱵᱟᱹᱲᱤᱡᱚᱜ ᱠᱟᱱᱟ
4: ᱪᱮᱫ ᱞᱮᱠᱟᱨᱮ ᱞᱚᱥᱚ ᱜᱚᱲᱚᱢ
3: ᱤᱧ ᱫᱚ ᱪᱟᱸᱫᱨᱟᱭ ᱠᱤᱥᱟᱹᱬ ᱨᱮᱱ ᱞᱟᱜᱟᱲᱤᱭᱟᱹ ᱩᱱᱤᱭᱟᱜ ᱚᱲᱟᱜ ᱠᱚᱨᱮᱜᱤᱧ ᱠᱟᱹᱢᱤᱭᱟ ᱠᱟᱹᱢᱤ ᱛᱩᱞᱩᱡ ᱜᱮᱧ ᱫᱤᱥᱟᱹ ᱟᱠᱟᱫᱮᱭᱟ
4: ᱪᱮᱫᱟᱜ ᱛᱷᱤᱨᱮᱱᱟ ᱞᱚᱥᱚ ᱜᱚᱲᱚ ᱞᱟᱹᱭ ᱢᱮ ᱪᱮᱫᱮᱢ ᱫᱤᱥᱟᱹ ᱟᱠᱟᱫᱮᱭᱟ
3: ᱦᱚᱲᱢᱚ ᱠᱚᱨᱮ ᱪᱮᱫ ᱠᱚᱪᱚ ᱨᱟᱠᱟᱵ ᱟᱠᱟᱣᱫᱮᱭᱟ ᱥᱟᱨᱟᱫᱤᱱ ᱡᱟᱢᱟᱭ ᱦᱚᱨᱚᱜ ᱠᱟᱜᱼᱟ ᱮᱱᱛᱮ ᱨᱮᱦᱚᱸ ᱛᱤ ᱡᱟᱸᱜᱟ ᱨᱮᱫᱚ ᱩᱨᱩᱢᱚᱜ ᱠᱟᱱᱟ ᱢᱟᱨᱟᱝ ᱟᱡᱟᱨ ᱞᱮᱠᱟ
4: ᱮ ᱢᱩᱰ ᱨᱩᱡ ᱟᱡᱟᱨ ᱚᱱᱟ ᱛᱮᱜᱮ ᱯᱟᱞᱮ ᱱᱮᱛᱟᱨ ᱫᱚ ᱵᱟᱨᱦᱮ ᱛᱮ ᱵᱟᱭ ᱩᱰᱩᱠᱚᱜ ᱠᱟᱱᱟ
3: ᱩᱱᱟᱹᱜ ᱵᱟᱹᱲᱤᱡ ᱠᱟᱹᱢᱤ ᱫᱚ ᱥᱟᱦᱟᱜᱼᱟ ᱪᱤᱠᱟᱹᱛᱮ ᱜᱚᱲᱚᱢ ᱵᱟ ᱪᱟᱸᱫᱚ ᱵᱚᱸᱜᱟ ᱫᱚ ᱡᱷᱚᱛᱚ ᱦᱚᱲ ᱨᱮᱱ ᱜᱮ ᱨᱚᱥᱚᱢᱩᱱᱤ ᱚᱞᱚᱜ ᱮ ᱥᱮᱬᱟᱭᱮᱫ ᱛᱮ ᱟᱛᱳ ᱴᱚᱞᱟ ᱨᱮ ᱪᱮᱫ ᱞᱮᱠᱟᱭ ᱟᱛᱟᱨ ᱟᱠᱟᱫᱮᱭᱟ ᱱᱟᱣᱟ ᱯᱮᱲᱟ ᱟᱭᱟᱜ ᱫᱩᱣᱟᱹᱨ ᱜᱮ ᱵᱟᱠᱚ ᱞᱮ ᱵᱮᱴ ᱮᱫᱟ
4: ᱞᱚᱥᱚ ᱜᱚᱲᱚᱢ ᱪᱟᱸᱫᱨᱟᱭ ᱫᱚ ᱦᱩᱲᱩ ᱪᱟᱣᱞᱮ ᱴᱟᱠᱟ ᱯᱩᱭᱥᱟ ᱛᱮᱜᱮ ᱠᱤᱥᱟᱹ ᱚᱞᱚᱜ ᱯᱟᱲᱦᱟᱣ ᱨᱮᱱᱟᱜ ᱜᱩᱱ ᱫᱚ ᱵᱩᱡᱷᱟᱹᱣᱟ ᱪᱤᱠᱟᱹᱛᱮ
3: ᱛᱟᱦᱚᱞᱮ ᱜᱚᱲᱚᱢ ᱵᱟ ᱩᱱᱤ ᱴᱷᱮᱱ ᱠᱟᱹᱢᱤ ᱥᱮᱱᱚᱜ ᱫᱚ ᱜᱟᱱᱚᱜ ᱟᱥᱮ ᱵᱟᱝ
4: ᱚᱱᱟ ᱜᱮ ᱛᱚ ᱜᱚᱲᱚᱢ ᱵᱷᱟᱹᱵᱤᱛ ᱨᱮᱱᱟᱜ ᱠᱟᱛᱷᱟ ᱫᱚ ᱪᱮᱫ ᱵᱚᱱ ᱪᱤᱠᱟᱹᱭᱟ ᱠᱤᱥᱟᱹᱬ ᱦᱚᱲ ᱟᱡᱟᱨ ᱨᱮᱱᱟᱜ ᱠᱟᱛᱷᱟ ᱢᱮᱱᱦᱚᱸ ᱟᱴ ᱜᱮᱭᱟ ᱟᱵᱚᱣᱟᱜ ᱞᱟᱡ ᱦᱚᱸ ᱩᱱᱤ ᱴᱷᱮᱱ ᱜᱮ ᱞᱟᱫᱮ ᱢᱮᱱᱟᱜᱼᱟ ᱵᱟᱝ ᱢᱮᱱ ᱠᱟᱛᱮ ᱦᱚᱸ ᱩᱯᱟᱹᱭ ᱵᱟᱹᱱᱩᱜᱼᱟ ᱟᱛᱳ ᱵᱟᱹᱲᱤᱡᱚᱜᱼᱟ
3: ᱚᱱᱟ ᱛᱮᱜᱮᱧ ᱞᱟᱹᱭ ᱮᱫᱟ ᱜᱚᱲᱚᱢ ᱵᱟ
4: ᱞᱚᱥᱚ ᱜᱚᱲᱚᱢ
3: ᱦᱮᱸ
4: ᱵᱤᱞᱚᱢᱚᱜ ᱠᱟᱱᱟᱹᱧ ᱥᱮᱱ ᱞᱮᱱ ᱜᱮ ᱚᱱᱟ ᱫᱚ ᱟᱛᱳ ᱨᱮᱱ ᱡᱷᱚᱛᱚ ᱦᱚᱲ ᱡᱟᱣᱨᱟ ᱠᱟᱛᱮ ᱵᱚᱱ ᱜᱟᱞᱢᱟᱨᱟᱣ ᱜᱚᱴᱟᱭᱟ
3: ᱦᱳᱭ ᱦᱳᱭ
0: ᱮᱜᱳ ᱚᱠᱟᱭᱮᱱᱟᱢ ᱦᱤᱡᱩᱜ ᱢᱮᱥᱮ ᱫᱮᱞᱟ ᱤᱧ ᱥᱩᱨ ᱨᱮ ᱫᱩᱲᱩᱵ ᱢᱮᱥᱮ
5: ᱪᱮᱫ ᱟᱫᱚ ᱥᱟᱨᱟᱫᱤᱱ ᱜᱤᱛᱤᱡ ᱫᱩᱲᱩᱵ ᱠᱟᱛᱮᱢ ᱛᱟᱦᱮᱱᱟ ᱟᱢ ᱦᱚᱨᱚ ᱠᱟᱛᱮ ᱠᱟᱹᱢᱤ ᱟᱥᱮ ᱡᱮᱛᱟ
0: ᱪᱮᱫᱟᱜ ᱮᱢ ᱨᱟᱹᱜᱤᱜ ᱠᱟᱱᱟ ᱜᱳ ᱢᱤᱫᱴᱟᱝ ᱠᱟᱛᱷᱟ ᱵᱟᱲᱟᱭ ᱥᱟᱱᱟᱧ ᱠᱟᱱᱟ ᱱᱚᱜᱼᱚᱭ ᱟᱛᱳ ᱦᱚᱲ ᱠᱟᱹᱢᱤ ᱦᱚᱦᱚ ᱟᱠᱚᱨᱮ ᱵᱟᱠᱚ ᱦᱤᱡᱩᱜ ᱠᱟᱱᱟ ᱱᱚᱛᱮ ᱜᱩᱛᱤ ᱠᱟᱹᱲᱢᱤ ᱦᱚᱸ ᱢᱤᱫ ᱢᱤᱫ ᱛᱮᱠᱚ ᱩᱰᱩᱝᱚᱜ ᱠᱟᱱᱟ ᱢᱟᱹᱭ ᱨᱮᱱ ᱱᱟᱣᱟ ᱯᱮᱲᱟ ᱠᱚ ᱵᱟᱝ ᱮᱫᱟ ᱡᱟᱹᱱᱤᱡ ᱤᱧᱟᱹᱜ ᱨᱳᱜᱽ ᱠᱷᱟᱹᱛᱤᱨ ᱜᱮ ᱪᱟᱸᱫᱚ ᱵᱚᱸᱜᱟ ᱤᱧᱟᱹᱜ ᱠᱟᱹᱭ ᱨᱮᱱᱟᱜ ᱠᱩᱲᱟᱹᱭ ᱯᱟᱞᱮ ᱱᱚᱝᱠᱟ ᱠᱟᱛᱮ ᱜᱮᱭ ᱥᱚᱝᱟᱹᱧ ᱠᱟᱱ
5: ᱤᱧ ᱴᱷᱮᱱ ᱦᱚᱸ ᱱᱚᱣᱟ ᱜᱮ ᱠᱩᱠᱞᱤ ᱥᱮᱴᱮᱨ ᱟᱠᱟᱱᱟ ᱜᱳ ᱠᱩᱧ ᱜᱷᱟᱴ ᱵᱟᱸᱫᱷ ᱜᱷᱟᱴ ᱵᱟᱝ ᱫᱚ ᱟᱢᱟᱜ ᱜᱮᱠᱚ ᱜᱟᱞᱢᱟᱨᱟᱣ ᱤᱧ ᱥᱮᱱ ᱞᱮᱱᱠᱷᱟᱱ ᱜᱮ ᱠᱚᱭᱚᱜ ᱵᱟᱲᱟ ᱠᱟᱛᱮ ᱠᱚ ᱛᱷᱤᱨᱩ